ਯਾਰ ਵੀ ਗੱਲ ਹੈ ਕਿ ਅਸੀਂ ਤਾਂ ਬਚਣ ਦੀ ਦਿਲ ਸਹੀ ਗੱਲ ਹੈ ਸਹੀ ਗੱਲ ਅਸੀਂ ਤਾਂ ਵੀ ਕੇਸ ਤਾਂ ਬਚਣਾ ਤਾਂ ਸਭਨੀ ਕੇ ਪਕੜੀ ਪਕੜੀ ਦੀ ਸਕਿਨ ਬਿਊਟੀ ਕਰੀਮ ਜੋ ਯੂਜ਼ ਕਰਾਈਂਦਮ ਡਿਸ ਜੋ ਵੀ ਸਕਿਨ ਬਿਊਟੀ ਕਰੀਮ ਜੋ ਇਸਤੇਮਾਲ ਜੇਨ ਜੀ ਨਾ ਕਯੋ ਬਾਬਾ ਕਰੇ ਵਠੋ ਕਰੇ ਵਠੋ ਅਨਿਆ ਟਾਈਮ ਅਥਵ ਅਈ ਦੀ ਸਕਿਨ ਬਿਊਟੀ ਕਰੀਮ ਤਾਂ ਜੇ ਕਰੀ ਵੀ ਜਨਰਲ ਸਟੋਰਸ ਤੇ ਮਿਲੀ ਰਹੀ ਆਏ ਸੋ ਵਨਿਓ ਅਈ ਵਠੀ ਅਚੋ।